ਪਹਿਲੇ ਵੇਲੇ ਰਹਿਣ ਦਾ ਵਸ ਵਾਲਾ ਉਸ ਮੈਂ ਬੈਠਣਾ ਵੀ ਦੀ ਮਾਤਾਤ ਪ੍ਰਵਾਲਾ ਮਾਂਗੋ ਬੇਟਾ ਆਦਰੇ ਕਰਨਾ ਇਤਿੰ ਕਿਆ ਨਕੋ ਇਹ ਕਮ ਪੁੱਤ ਮੈਂ